0: रिन्यू बदल रहा है इंडिया की क्लीन एनर्जी की कहानी, और इसके साथ है सूरज, हवा और पानी। रिन्यू क्लीन एनर्जी हमसे है।
1: मीठा या नमकीन, चाहे जैसे खाओ, 100% सूजी से बनी आर प्योर वर्मिसली, स्वादिष्ट, सेहतमंद हर रोज।
2: बड़े बड़े इम्तिहानों से गुजरता है, वक्त तराशता है जिसे, तो जाने क्या क्या ना करता है। जब तक खुशबू सबसे बेहतरीन न बन जाए, आराम के लिए नहीं ठहरता है, जब तक लाजवाब न बन जाए, उसे नहीं इत्मीनान है। तभी तो रिचमन बनना नहीं आसान है।
3: न्यू रूल्स ऑफ एंगेजमेंट, एम्बिशंस क्रॉसिंग बॉर्डर्स, वॉइसेस रिफ्यूजिंग टू वेट देयर टर्न, इंडिया इज चेजिंग गियर्स faster, bolder, more restless. It doesn't stop. Neither do we. NDTV, when it really matters. A world of questions. Ideas that challenge the ordinary. Conversations that connect countries and cultures. Where different worlds find common ground. NDTV World brings Nepal's ideas to the world. NDTV Anviksha, Ideas Across Borders, The Nepal Dialogue, 27th August, Kathmandu, Nepal. A new Nepal, new possibilities, a new opportunity for
4: And now we get to a rather unusual political controversy from Punjab, one that quite literally has people dancing around a knee replacement claim. Now, an Independence Day function showcased the Punjab government's health protection scheme, but instead it has landed the government in a spot. A video shared by Aam Aadmi Party showed elderly performers doing Bhangra, with the announcement suggesting that their knees had been cured under this particular scheme. But that is where came a twist. These, it turns out, were not patients at all. They were not even beneficiaries of the scheme. They never had any knee replacement done. All of them were employees of the health department, including those who had retired. So what appeared to be an advertisement for a health scheme in Punjab, a success story, was simply an act. This video quickly became a political flashpoint. You can imagine how the opposition simply lapped it up. They asked the Aam Aadmi Party government, is your claim, is your scheme as real as these performers? We leave you with some of the reactions. Thanks for watching.
5: ਜਿਹੜੀ ਚਾਕੀ ਹੁੰਦੀ ਹੈ ਦੈਟ ਇਜ਼ ਆਲਵੇਜ਼ ਅ ਸਿੰਬੋਲਿਕ ਰੀਪ੍ਰੈਜੈਂਟੇਸ਼ਨ ਇਹ ਸਿੰਬੋਲਿਕ ਰੀਪ੍ਰੈਜੈਂਟੇਸ਼ਨ ਹੀ ਸੀਗੀ ਅਤੇ ਪੇਸ਼ੈਂਟਸ ਨੂੰ ਤਾਂ ਅਸੀਂ ਕਦੀ ਵੀ ਉਹ ਨਹੀਂ ਕਰ ਸਕਦੇ ਉਹਨਾਂ ਦੀ ਆਈਡੈਂਟੀਟੀ ਜਿਹੜੀ ਹੈਗੀ ਆ ਉਹ ਨਹੀਂ ਉਹ ਕਰ ਸਕਦੇ ਅਸੀਂ ਸੋ ਇਸ ਕਰਕੇ ਇਹ ਚਾਂਕੀ ਜਿਹੜੀ ਹੈਗੀ ਆ ਜਿਵੇਂ ਅਸੀਂ ਨਰਸਿੰਗ ਸਟੂਡੈਂਟਸ ਲਿੱਤੇ ਹੋਏ ਸੀਗੇ ਅਸੀਂ ਉਹਦੇ 'ਤੇ ਦਿਖਾਇਆ ਕਿ ਆਰੋਗਿਆ ਮਿੱਤਰ ਆਏ ਪੇਸ਼ੈਂਟਸ ਬੈਠੇ ਹੋਏ ਨੇ ਉਹ ਸਾਰੇ ਇੱਕ ਰੀਪ੍ਰੈਜੈਂਟ ਹੀ ਕਰਦੇ ਹੁੰਦੇ ਨੇ ਸੋ ਉਹ ਇੱਕ ਸਿੰਬੋਲਿਕ ਰੀਪ੍ਰੈਜੈਂਟੇਸ਼ਨ ਹੀ ਹੁੰਦੀ ਹੈ
6: ਜਿਹੜੇ ਇਹਦੇ ਸਾਰਿਆਂ ਦੇ ਗੋਡੇ ਬਲੀਚੇ ਸੀਗੇ
7: ਸਾਰਾ ਨਹੀਂ ਮੈਂ ਕਹਿ ਸਕਦੀ ਮੇਰਾ ਆਪਣਾ ਕਹਿ ਸਕਦਾ
6: ਤੁਹਾਡਾ ਬਲੀਚਾ ਕੁੰਡਾ
7: ਨਹੀਂ
6: ਤਾਂ ਫਿਰ ਉਹ ਜਿਹੜੀ ਝਾਕੀ 'ਚ ਦੱਸਿਆ ਗਿਆ ਕਿ ਜਿਹੜਾ ਸਿਹਤ ਵਿਭਾਗ ਵੱਲੋਂ ਬੜੇ ਵਧੀਆ ਕੰਮ ਕੀਤੇ ਗਏ ਅਤੇ ਇਹ ਕਿੰਨੇ ਹੁਕਮ ਦਿੱਤੇ ਤੁਹਾਨੂੰ ਇਹ ਨੱਚਣ ਦਾ ਭੰਗੜਾ ਪਾਉਣ ਦਾ
7: ਇਹ ਸਾਨੂੰ ਹੁਕਮ ਹੋਏ ਸੀ ਆਪਣੇ ਮਾਸ ਮੀਡੀਆ ਅਫਸਰ ਤੋਂ
8: ਉਹਨੇ ਪੁੱਛਿਆ ਕਿ ਤੁਹਾਡੇ ਘੁਟਨੇ ਡਾਲੇ ਕਹਿੰਦੇ ਨਹੀਂ ਘੁਟਨੇ ਤੋਂ ਨਹੀਂ ਡਾਲੇ ਉਹ ਕਹਿੰਦੇ ਚਲੋ ਹਮੇ ਡਾਂਸ ਕਰਨੇ ਕੇ ਲੀਏ ਬੋਲਾ ਥਾ 15 ਅਗਸਤ ਵਾਲੇ ਦਿਨ ਪੰਜਾਬ ਕੀ ਸਰਕਾਰ ਔਰ ਪੰਜਾਬ ਕਾ ਮੁੱਖ ਮੰਤਰੀ ਔਰ ਸਿਹਤ ਮੰਤਰਾਲੇ ਬੇਵਕੂਫ ਬਣਾ ਰਹਾ ਹੈ ਦੇਸ਼ ਕੇ ਲੋਗੋ ਕੋ ਔਰ ਪੰਜਾਬ ਕੇ ਲੋਗੋ ਕੋ ਕਿ ਮੈਨੇ ਆਪਕੇ ਘੁਟਨੇ ਬਦਲਾ ਦੀਏ ਹੈ ਸ਼ਰਮ ਆਨੀ ਚਾਹੀਏ ਅਭੀ ਅਭੀ ਪਤਾ ਚਲਾ ਹੈ ਕਿ CMO ਨੇ ਵੀ ਕੁਛ ਕਹਾ ਹੈ ਕਿ ਹਮਨੇ ਤੋ ਯੇ ਸਿੰਬੋਲਿਕ ਕੀਆ ਥਾ ਸਿੰਬੋਲਿਕ ਉਨਕਾ ਕਰ ਲੋ ਭਈਆ ਜਿਨਕੇ ਘੁਟਨੇ ਡਲਵਾਏ ਹੈ
9: ਪਹਿਲੇ ਆਪਣੇ ਪਾਰਟੀ ਕਾ ਮਸਲਾ ਸੁਲਝਾ ਲੈ ਪੰਜਾਬ ਕੀ ਚਿੰਤਾ ਪੰਜਾਬੀਓ ਕੀ ਚਿੰਤਾ ਭਗਵੰਤ ਮਾਨ ਸਾਹਿਬ ਨੇ ਜਿਸ ਤਰ੍ਹਾਂ ਸੇ ਕੀ ਹੈ वो आज तक पंजाब के इतिहास में तो किसी पार्टी ने या किसी मुख्यमंत्री ने नहीं की है तो मैं उन पार्टियों को जो मान साहब के ऊपर टिप्पणी कर रही हैं उनको यही कहूँगा कि आप अपनी पार्टी का ऑपरेशन ठीक से कर लीजिए पंजाब के लोगों के हेल्थ की चिंता मान साहब को अच्छे से है और भगवंत मान साहब अच्छे से करा रहे हैं

0: And now we get to a rather unusual political controversy from Punjab, one that quite literally has people dancing around a knee replacement claim. Now, an Independence Day function showcased the Punjab government's health protection scheme, but instead it has landed the government in a spot. A video shared by Aam Aadmi Party showed elderly performers doing bhangra, with the announcement suggesting that their knees had been cured under this particular scheme. But that is where came a twist. These, it turns out, were not patients at all. They were not even beneficiaries of this scheme. They never had any knee replacement done. All of them were employees of the health department, including those who had retired. So what appeared to be an advertisement for a health scheme in Punjab, a success story, was simply an act. This video quickly became a political flashpoint. You can imagine how the opposition simply lapped it up. They asked the Aam Aadmi Party government, is your claim, is your scheme as real as these performers? We leave you with some of the reactions. Thanks for watching.
1: ਜਿਹੜੀ ਚਾਕੀ ਹੁੰਦੀ ਹੈ ਦੈਟ ਇਜ਼ ਆਲਵੇਜ਼ ਅ ਸਿੰਬੋਲਿਕ ਰੀਪ੍ਰੈਜੈਂਟੇਸ਼ਨ ਇਹ ਸਿੰਬੋਲਿਕ ਰੀਪ੍ਰੈਜੈਂਟੇਸ਼ਨ ਹੀ ਸੀਗੀ ਅਤੇ ਪੇਸ਼ੈਂਟਸ ਨੂੰ ਤਾਂ ਅਸੀਂ ਕਦੀ ਵੀ ਉਹ ਨਹੀਂ ਕਰ ਸਕਦੇ ਉਹਨਾਂ ਦੀ ਆਈਡੈਂਟੀਟੀ ਜਿਹੜੀ ਹੈਗੀ ਆ ਉਹ ਨਹੀਂ ਉਹ ਕਰ ਸਕਦੇ ਅਸੀਂ ਸੋ ਇਸ ਕਰਕੇ ਇਹ ਚਾਂਕੀ ਜਿਹੜੀ ਹੈਗੀ ਆ ਜਿਵੇਂ ਅਸੀਂ ਨਰਸਿੰਗ ਸਟੂਡੈਂਟਸ ਲਿੱਤੇ ਹੋਏ ਸੀਗੇ ਅਸੀਂ ਉਹਦੇ 'ਤੇ ਦਿਖਾਇਆ ਕਿ ਆਰੋਗਿਆ ਮਿੱਤਰ ਆਏ ਪੇਸ਼ੈਂਟਸ ਬੈਠੇ ਹੋਏ ਨੇ ਉਹ ਸਾਰੇ ਇੱਕ ਰੀਪ੍ਰੈਜੈਂਟ ਹੀ ਕਰਦੇ ਹੁੰਦੇ ਨੇ ਸੋ ਉਹ ਇੱਕ ਸਿੰਬੋਲਿਕ ਰੀਪ੍ਰੈਜੈਂਟੇਸ਼ਨ ਹੀ ਹੁੰਦੀ ਹੈ
2: ਜਿਹੜੇ ਇਹਦੇ ਸਾਰਿਆਂ ਦੇ ਗੋਡੇ ਬਲੀਚੇ ਸੀਗੇ
3: ਸਾਰਾ ਨਹੀਂ ਮੈਂ ਕਹਿ ਸਕਦਾ ਮੇਰਾ ਆਪਣਾ ਕਹਿ ਸਕਦਾ
2: ਤੁਹਾਡਾ ਬਲੀਚਾ ਕੁੰਡਾ
3: ਨਹੀਂ
2: ਤਾਂ ਫਿਰ ਉਹ ਜਿਹੜੀ ਝਾਕੀ 'ਚ ਦੱਸਿਆ ਗਿਆ ਕਿ ਜਿਹੜਾ ਸਿਹਤ ਵਿਭਾਗ ਵੱਲੋਂ ਬੜੇ ਵਧੀਆ ਕੰਮ ਕੀਤੇ ਗਏ ਅਤੇ ਇਹ ਕਿੰਨੇ ਹੁਕਮ ਦਿੱਤੇ ਤੁਹਾਨੂੰ ਇਹ ਨੱਚਣ ਦਾ ਭੰਗੜਾ ਪਾਉਣ ਦਾ
3: ਇਹ ਸਾਨੂੰ ਹੁਕਮ ਹੋਏ ਸੀਗੇ ਆਪਣੇ ਮਾਸ ਮੀਡੀਆ ਅਫਸਰ ਤੋਂ
4: ਤੂੰ ਕੋਈ ਪੁੱਛਿਆ ਕਿ ਤੁਹਾਡੇ ਘੁਟਨੇ ਡਾਲੇ ਕਹਿੰਦੇ ਨਹੀਂ ਘੁਟਨੇ ਤੋਂ ਨਹੀਂ ਡਾਲੇ ਉਹ ਕਹਿੰਦੇ ਚਲੋ ਹਮੇ ਡਾਂਸ ਕਰਨੇ ਕੇ ਲੀਏ ਬੋਲਾ ਥਾ 15 ਅਗਸਤ ਵਾਲੇ ਦਿਨ ਪੰਜਾਬ ਕੀ ਸਰਕਾਰ ਔਰ ਪੰਜਾਬ ਕਾ ਮੁੱਖ ਮੰਤਰੀ ਔਰ ਸਿਹਤ ਮੰਤਰਾਲੇ ਬੇਵਕੂਫ ਬਣਾ ਰਹਾ ਹੈ ਦੇਸ਼ ਕੇ ਲੋਕੋਂ ਕੋ ਔਰ ਪੰਜਾਬ ਕੇ ਲੋਕੋਂ ਕੋ ਕਿ ਮੈਨੇ ਆਪਕੇ ਘੁਟਨੇ ਬਦਲਾ ਦੀਏ ਹੈ ਸ਼ਰਮ ਆਨੀ ਚਾਹੀਏ ਅਭੀ ਅਭੀ ਪਤਾ ਚਲਾ ਹੈ ਕਿ CMO ਨੇ ਵੀ ਕੁਛ ਕਹਾ ਹੈ ਕਿ ਹਮਨੇ ਤੋ ਯੇ ਸਿੰਬੋਲਿਕ ਕੀਆ ਥਾ ਸਿੰਬੋਲਿਕ ਉਨਕਾ ਕਰ ਲੋ ਭਈਆ ਜਿਨਕੇ ਘੁਟਨੇ ਡਲਵਾਏ ਹੈ
5: ਪਹਿਲੇ ਆਪਣੇ ਪਾਰਟੀ ਕਾ ਮਸਲਾ ਸੁਲਝਾ ਲੈ ਪੰਜਾਬ ਕੀ ਚਿੰਤਾ ਪੰਜਾਬੀਓ ਕੀ ਚਿੰਤਾ ਭਗਵੰਤ ਮਾਨ ਸਾਹਿਬ ਨੇ ਜਿਸ ਤਰ੍ਹਾਂ ਸੇ ਕੀ ਹੈ ਵੋ ਆਜ ਤੱਕ ਪੰਜਾਬ ਕੇ ਇਤਿਹਾਸ ਮੇਂ ਤੋ ਕਿਸੀ ਪਾਰਟੀ ਨੇ ਜਾਂ ਕਿਸੀ ਮੁੱਖ ਮੰਤਰੀ ਨੇ ਨਹੀਂ ਕੀ ਹੈ ਤੋ ਮੈਂ ਉਨ ਪਾਰਟੀਓ ਕੋ ਜੋ ਮਾਨ ਸਾਹਿਬ ਕੇ ਉੱਪਰ ਟਿੱਪਣੀ ਕਰ ਰਹੇ ਹੈ ਉਨਕੋ ਯਹੀ ਕਹੂੰਗਾ ਕਿ ਆਪ ਆਪਣੀ ਪਾਰਟੀ ਕਾ ਆਪਰੇਸ਼ਨ ਠੀਕ ਸੇ ਕਰ ਲੀਜੀਏ ਪੰਜਾਬ ਕੇ ਲੋਕੋਂ ਕੇ ਹੈਲਥ ਕੀ ਚਿੰਤਾ ਮਾਨ ਸਾਹਿਬ ਕੋ ਅੱਛੇ ਸੇ ਹੈ ਔਰ ਭਗਵੰਤ ਮਾਨ ਸਾਹਿਬ ਅੱਛੇ ਸੇ ਕਰਾ ਰਹੇ ਹੈ
6: ਨਿਊ ਰੂਲਸ ਆਫ ਇੰਗੇਜਮੈਂਟ Ambitions crossing borders. Voices refusing to wait their turn. India is chasing years. Faster. Bolder. More restless. It doesn't stop. Neither do we. NDTV. When it really matters. A world of questions. Ideas that challenge the ordinary. Conversations that connect countries and cultures. Where different worlds find common ground. NDTV World brings Nepal's ideas to the world. NDTV Anviksha. Ideas across borders. The Nepal Dialogue. 27th August. Kathmandu, Nepal. A new Nepal, new possibilities, a new opportunity for regional cooperation. NDTV World brings together the voices defining the next chapter of India-Nepal relations. Nepal's Foreign Minister, Sishir Khanal, Finance Minister, Dr. Swarnim Wagle, Dr. Sashi Tharoor, actor Manisha Koirala, and Dr. Ram Madhav. Diplomacy. Commerce, security, infrastructure, tourism, soft power. NDTV Anviksha, ideas across borders. The Nepal Dialogue, 27th August, Kathmandu, Nepal. New rules of engagement. Ambitions crossing borders. Voices refusing to wait their turn. India is chasing gears. Faster, bolder, more restless. It doesn't stop. Neither do we. NDTV, when it really matters. A world of questions. Ideas that challenge the ordinary. Conversations that connect countries and cultures. Where different worlds find common ground. NDTV World brings Nepal's ideas to the world. NDTV Anviksha, Ideas Across Borders. The Nepal Dialogue, 27th August, Kathmandu, Nepal.